ਰੁਜ਼ਗਾਰ ਦੇ ਮੁਤਮੰਨ ਉਮੀਦਵਾਰਾਂ ਕੋਲ ਅਸੀਂ ਆਖਦੇ ਜੁਲਾਂ ਕਿ ਉਹ ਮਜ਼ੀਦ ਜਾਣਕਾਰੀ ਵਾਸਤੇ www.employmentnews.gov.in ਪਰ ਲੌਗਇਨ ਕਰਕੇ ਮਜ਼ੀਦ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰ ਸਕਦੇ ਹਨ। ਸਮੇਂ ਨੇ ਜਦੋਂ ਤੁਸੀਂ ਕੋਲ ਦੱਸਦੇ ਜੁਲਾਂ ਕਿ ਕਲਸਟਰ ਯੂਨੀਵਰਸਿਟੀ ਸ੍ਰੀਨਗਰ ਅੰਡਰ ਗ੍ਰੈਜੂਏਟ ਔਰ ਪੋਸਟ ਗ੍ਰੈਜੂਏਟ ਔਰ ਇੰਟੀਗ੍ਰੇਟਡ ਪ੍ਰੋਫੈਸ਼ਨਲ ਕੋਰਸਾਂ ਵਾਸਤੇ ਦਾਖਲਾ ਜਾਤੀ ਇਮਤਿਹਾਨਾਂ ਵਾਸਤੇ ਆਨਲਾਈਨ ਦਰਖਾਸਤਾਂ ਤਲਬ ਕੀਤੀਆਂ ਦੀਆਂ। ਜਿਹੜੇ ਵੀ ਤੁਲਬਾ ਕਲਸਟਰ ਯੂਨੀਵਰਸਿਟੀ ਵਿੱਚ ਦਾਖਲੇ ਦੇ ਮੁਤਮੰਨੀ ਉਹਨਾਂ ਕੋਲ ਅਸੀਂ ਆਖਦੇ ਜੁਲਾਂ ਮਜ਼ੀਦ ਜਾਣਕਾਰੀ ਵਾਸਤੇ ਔਰ ਕਲਸਟਰ ਯੂਨੀਵਰਸਿਟੀ ਸ੍ਰੀਨਗਰ ਦੀ ਵੈਬਸਾਈਟ ਪਰ ਜੁਲਕਾ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰ ਸਕਦੇ ਹਨ। ਸਮੇਂ ਇਹਨਾਂ ਕੋਰਸਾਂ ਵੀ ਤੁਸੀਂ ਕੋਲ ਦੱਸਦੇ ਜੁਲਾਂ ਕਿ ਬਾਇਓ ਕੈਮਿਸਟਰੀ, ਬੋਟਨੀ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਕੈਮਿਸਟਰੀ, ਕਾਮਰਸ, ਐਜੂਕੇਸ਼ਨ, ਇਕਨੋਮਿਕਸ, ਡਾਟਾ ਸਾਇੰਸ, ਇੰਗਲਿਸ਼, ਜੀਓਗ੍ਰਾਫੀ, ਹਿਸਟਰੀ, ਇਨਫੋਰਮੇਸ਼ਨ ਟੈਕਨੋਲੋਜੀ, ਮਿਊਜ਼ਿਕ, ਫਿਜ਼ਿਕਸ, ਜ਼ੂਲੋਜੀ, ਐਮ ਐਡ, ਇੰਟੀਗ੍ਰੇਟਿਡ ਬੀ ਐਡ, ਐਮ ਐਡ ਜੇ ਕੋਰਸ ਸ਼ਾਮਲ ਹਨ। ਫਾਰਮ ਭਰਨ ਦੀ ਆਖਰੀ ਤਾਰੀਖ ਜਿਹੜੀ ਹੈ ਉਹ 10 June ਮੁਕਰਰ ਕੀਤੀ ਗਈ ਹੈ। ਮਜ਼ੀਦ ਜਾਣਕਾਰੀ ਵਾਸਤੇ ਤੁਸੀਂ www.cusrinagar.edu.in ਪਰ ਲੌਗਇਨ ਕਰਕੇ ਮਜ਼ੀਦ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰ ਸਕਦੇ ਹੋ। ਸਮੇਂ ਤੁਸਾਂ ਕੋਲ ਨਾਲ ਇਧਰੋਂ ਖੇਡਾਂ ਦੇ ਹਵਾਲੇ ਨਾਲ ਵੀ ਖਬਰ ਸਾਂਝੀ ਕਰਦੇ ਜੁਲਾਂ ਕਿ ਅੱਜ ਇੰਡੀਅਨ ਪ੍ਰੀਮੀਅਰ ਲੀਗ 2026 ਵਿੱਚ ਇੱਕ ਅਹਿਮ ਮੁਕਾਬਲੇ ਵਿੱਚ ਅੱਜ ਮੁੰਬਈ ਇੰਡੀਅਨਸ ਦਾ ਮੁਕਾਬਲਾ ਰਾਜਸਥਾਨ ਰਾਇਲ ਨਾਲੋਂ ਸੀਗਾ ਔਰ ਨਾਲ ਹੀ ਨਾਲ ਇਧਰੋਂ ਕੋਲਕਾਤਾ ਨਾਈਟ ਰਾਈਡਰਸ ਔਰ ਦਿੱਲੀ ਕੈਪੀਟਲ ਦਾ ਮੁਕਾਬਲਾ ਆਪਸ ਵਿੱਚ ਉਹ ਸੀਗਾ। ਤੁਸਾਂ ਕੋਲ ਦੱਸਦੇ ਜੁਲਾਂ ਕਿ ਤਰੇ ਟੀਮਾਂ ਜਿਸ ਵਿੱਚ RCB, ਗੁਜਰਾਤ ਟਾਈਟਨਸ ਔਰ ਸਨਰਾਈਜ਼ਰਸ ਹੈਦਰਾਬਾਦ ਉਹਨਾਂ ਨੂੰ ਪਹਿਲਾਂ ਹੀ ਟਾਪ 4 ਦੀ ਜਗ੍ਹਾ ਬੁਲਾਈ ਦੀ ਹੈ। ਹੁਣ ਇੱਕ ਟੀਮ ਹੈ ਜਿਸ ਦਾ ਫੈਸਲਾ ਅੱਜ ਦੇ ਮੁਕਾਬਲੇ ਵਿੱਚ ਉਹ ਸੀਗਾ। ਸਮੇਂ ਰਸਤੇ ਪ੍ਰੋਗਰਾਮ ਦੇ ਬਾਰੇ ਵਿੱਚ ਰਾਏ ਤੇ ਮਸ਼ਵਰੇ ਨਾਲ ਅਸਾਂ ਕੋ ਆਗਾਹ ਕਰਦੇ ਕਰੋ। ਤੁਸੀਂ ਅਸਾਂ ਕੋ ਖਤ ਲਿਖ ਸਕਦੇ ਹੋ। ਉਸਦਾ ਪਤਾ ਇੰਚਾਰਜ ਪਹਾੜੀ ਪ੍ਰੋਗਰਾਮ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਕੇਂਦਰ ਸ੍ਰੀਨਗਰ, ਪਿੰਨ ਕੋਡ ਹੈ 1900001। ਸਮੇਂ ਨਾਲ ਤੁਸਾਂ ਕੋ ਇਹ ਦੱਸਦੇ ਜੁਲਾਂ ਕਿ ਸਮਰ ਜ਼ੋਨ ਜੰਮੂ ਵਿੱਚ ਇਧਰੋਂ ਗਰਮਾਈ ਦਾ ਤਿਲਾਅ ਦਾ ਐਲਾਨ ਕੀਤਾ ਗਿਆ ਹੈ। ਪ੍ਰਾਇਮਰੀ ਕਲਾਸਾਂ ਵਾਸਤੇ ਛੁੱਟੀਆਂ 1 June ਤੱਕ 22 July ਤੋਂ ਹੋਣਗੀਆਂ, ਜਦਕਿ 6ਵੀਂ ਤੱਕ 12ਵੀਂ ਜਮਾਤ ਤੋਂ 8 June ਤੱਕ 22 June ਤੋਂ ਗਰਮਾਈ ਦਾ ਤਿਲਾਅ ਜਿਹੜੀ ਹਨ ਉਹ ਰਹਿਣਗੀਆਂ। ਸਮੇਂ ਲੱਗਿਆ ਪ੍ਰੋਗਰਾਮ ਵਿੱਚ ਤੁਸਾਂ ਦੀ ਨਜ਼ਰ CRF ਕਰਦੇ ਹਾਂ ਬਰਕਤ ਅਲੀ ਕੁਰੇਸ਼ੀ ਦੀ ਆਵਾਜ਼ ਵਿੱਚ।

0: ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦਿਆਂ ਹੋਇਆਂ ਉਹਨਾਂ ਸੋਣ ਇਸ ਤਾਲੁਕ ਨਾਲ ਆਖਿਆ।
1: ਮੇਰੀ ਬਹੁਤ ਬਹੁਤ ਇੰਪੋਰਟੈਂਟ ਇੱਕ ਡਾਇਰੈਕਸ਼ਨ ਹੈ ਸਟੂਡੈਂਟਸ ਕੇ ਲਿਏ ਕਿ ਵੋ ਖਿਆਲ ਰੱਖੇ ਕਿ ਉਹ ਆਪਣੀ ਚੋਇਸਿਸ ਬੜਾ ਦੇ ਅਭੀ ਸੇ, ਕਿਉਂਕਿ ਉਨਕੀ ਚੋਇਸਿਸ ਓਪਨ ਹੈ, ਯਾ ਜਿਤਨੇ ਪ੍ਰੋਗਰਾਮ ਚੂਜ਼ ਕਰਨਾ ਚਾਹੀਏ ਜਿਤਨੇ ਕਾਲਜ ਮੇ ਕਰ ਸਕਤੇ ਹੈ, ਯੇ ਚੋਇਸਿਸ ਉਨਕੋ ਓਪਨ ਰਹੇਗੀ 27 ਤੱਕ। ਤੋ ਮੇਰੀ ਸਭ ਸਟੂਡੈਂਟ ਸੇ ਗੁਜ਼ਾਰਿਸ਼ ਹੈ ਕਿ ਵੋ ਇਮੀਡੀਏਟਲੀ ਦੇਖੇ ਆਪਣਾ ਰੈਂਕ, ਰੈਂਕ ਸੇ ਉਨਕੋ ਸਮਝ ਆਏਗਾ ਕਿ ਉਨਕੋ ਕਿਆ ਪੋਸਿਬਿਲਿਟੀ ਇਸ ਕਾਲਜ ਮੇ ਐਡਮਿਸ਼ਨ ਮਿਲਨੇ ਕੀ, ਹਮਨੇ ਉਨਕੋ ਅਪਡੇਟ ਕਰਨੇ ਕੇ ਲਿਏ ਵਟਸਐਪ ਚੈਨਲ ਏਕ ਬਣਾਈ ਹੈ। ਤੋ ਸਟੂਡੈਂਟਸ ਕੋ ਚਾਹੀਏ ਕਿ ਉਸ ਚੈਨਲ ਕੋ ਸਬਸਕ੍ਰਾਈਬ ਕਰੇ, ਸੋ ਦੈਟ ਸਾਰੀ ਇਨਫੋਰਮੇਸ਼ਨ ਜੋ ਹਮਾਰੇ ਪਾਸ ਹੈ ਉਨਕੋ ਪਹੁੰਚਾਏਂਗੇ, ਲੇਕਿਨ ਰੈਂਕ ਲਿਸਟ ਡੇਲੀ ਬੇਸ ਪੇ ਅਪਡੇਟ ਹੋ ਜਾਏਗਾ।
0: ਜੰਮੂ ਕਸ਼ਮੀਰ ਕੋ ਮੁਨਸ਼ੀਆਤ ਦੀ ਲਾਨਤ ਥਿਓ ਆਜ਼ਾਦੀ ਦੁਆਲਨੇ ਵਾਸਤੇ 100 ਤਿਆੜਿਆਂ ਤੇ ਮੁਸ਼ਤਮਿਲ ਨਸ਼ਾ ਮੁਕਤ ਅਭਿਆਨ ਦੇ ਤਹਿਤ ਸਰਗਰਮੀਆਂ ਜਾਰੀ ਹਨ ਤੇ ਮੁਨਸ਼ੀਆਤ ਦੇ ਢਾਂਚੇ ਕੋ ਖਤਮ ਕਰਨੇ ਤੇ ਇਸ ਲੱਤ ਵਿੱਚ ਫਸੇ ਨੌਜਵਾਨਾਂ ਦੀ ਬਾਜ਼ਾਬਾਦਕਾਰੀ ਵਾਸਤੇ ਹਰ ਮੁਮਕਿਨ ਇਕਦਾਮਾਤ ਕੀਤੇ ਜਾ ਰਹੇ ਹਨ। ਮੁਨਸ਼ੀਆਤ ਦੇ ਮੁਤਾਲਿਕ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਸੁਨਿਆ।
2: ڈرگ اسمگلنگ سے جڑے تسکر کا پاسپورٹ، اس کا ڈرائیونگ لائسنس، کارڈ آدھار نمبر، اس کے آرمز لائسنس، سب کچھ نیرست کر دیا جائے گا، اور اگر فرار ہوگا تو لک آؤٹ سرکولر جاری کیا جائے گا، این ڈی پی ایس ایکٹ کے تحت اس کی چل اچل سمپتی بھی اٹیچ کی جائے گی، بینک اکاؤنٹ فریج کیا جائے گا، اور اس کے خلاف فائنینشیل انویسٹیگیشن بھی پرارمبھ کیا جائے گا۔
0: ਜੰਮੂ ਕਸ਼ਮੀਰ ਵਿੱਚ ਨੌਜਵਾਨਾਂ ਕੋ ਇਸ ਬਿਦਤ ਥਿਓਂ ਦੂਰ ਰੱਖਣੇ ਵਾਸਤੇ ਲਾਜ਼ਮੀ ਇਕਦਾਮਾਤ ਦੇ ਤਾਲੁਕ ਨਾਲ ਡਾਕਟਰ ਮੁਹੰਮਦ ਯੂਸਫ ਟਾਕ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਇਆਂ ਆਖਿਆ।
3: जो आजकल के नौजवान हैं, इनको हम जेन जी या जेन अल्फा कहते हैं, ये पहले ही इन्वॉल्व है एक स्टॉर्म ऑफ इन्फॉर्मेशन टेक्नोलॉजी, और इसके साथ इनको जो स्क्रीन एडिक्शन है ये भी बहुत रहता है, रिस्क को बढ़ा देता है। जरूरत इस चीज की है कि पेरेंट्स भी अपने तरीके से होशियार रहें, पर्सनैलिटी चेंज वो बच्चे में अगर देखते हैं तो सीरियसली ले लें, और बच्चे को फॉलो किया करें इसके बिहेवियर को, इसकी कंपनीज को, ताकि हम इन मासूम बच्चों को इस ट्रगेडिशन की तरफ जाने से बचाएं।
0: ਸ਼ੁਬਾ ਤਾਲੀਮ ਸਮਾਜ ਵਿੱਚ ਇੱਕ ਮੁਸਬਤ ਬਦਲਾ ਆਣਨੇ ਵਿੱਚ ਕਲੀ ਦੀ ਰੋਲ ਅਦਾ ਕਰਦਾ ਹੈ, ਤਾਹਮ ਵਕਤ ਦੀ ਜ਼ਰੂਰਤ ਹੈ ਜੇ ਸ਼ੁਬਾ ਤਾਲੀਮ ਕੋ ਜਦੀਦੀਅਤ ਨਾਲ ਹਮਕਿਨਾਰ ਕਰਨੇ ਦੇ ਨਾਲ ਨਾਲ ਇਸ ਵਿੱਚ ਜਦੀਦੀਅਤ ਜਦੀਦ ਤਕਾਜ਼ਿਆਂ ਦੇ ਮੁਤਾਬਿਕ ਬਦਲਾਅ ਆਣੇ ਗਛ ਹੈ। ਇਸ ਤਾਲੁਕ ਨਾਲ ਦੁਬਈ ਵਿੱਚ ਮੁਕੀਮ ਇੱਕ ਬੈਨ ਅਲਾਕਵਾਮੀ ਸ਼ੋਹਰਤ ਯਾਫਤਾ ਤਾਲੀਮਦਾਨ ਤੇ ਸਸਟੇਨੇਬਿਲਟੀ ਦੀ ਪੈਰੋਕਾਰ ਡਾਕਟਰ ਹਲੀਮਾ ਸਾਦੀਆ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਇਆਂ ਆਖਿਆ।
4: जो आर्टिफिशियल इंटेलिजेंस है वो इंसान के इंटेलिजेंस का मुकाबला नहीं कर सकती, क्योंकि इंसान की इंटेलिजेंस रियल है और वो आर्टिफिशियल है। आर्टिफिशियल इंटेलिजेंस को हमें एज ए टूल लेना है, लेकिन अपना दिमाग उसमें लगाना है। अब आजकल क्या हो रहा है कि जो हमारे स्कूल के तलबा तालबात हैं उन पे बहुत बुरा असर पड़ा इससे कि वो अपना दिमाग लगाते नहीं है, क्वेश्चन टाइप किया उससे आंसर ले लिया, उसको कॉपी कर लिया, कुछ क्रिएटिव अगर टीचर ने करने को दिया है तो वो भी वहां से लिया, इससे कॉपी कर लिया, वहां से राइटअप कॉपी कर लिया, तो इससे क्रिएटिविटी पे बहुत फर्क पड़ा, उनके सोचने की सलाहियत कम हो रही है, सोचने की सलाहियत जो हमारे स्क्रॉलिंग ऑफ रील्स है उससे भी बहुत हो रही है।
0: ਅਸਤਾ ਅਗਲਾ ਬੁਲੇਟਿਨ 5:50 ਤੇ ਗੋਜਰੀ ਵਿੱਚ ਨਸ਼ਰ ਕੀਤੇ ਗਏ ਸੀ। ਇਸ ਦੇ ਨਾਲ ਹੀ ਇਹ ਖਬਰਨਾਮਾ ਮੁੱਕ ਗਿਆ। ਅੱਲਾ ਬੇਲੀ।
5: ये आकाशवाणी श्रीनगर है, मीडियम 268 मीटर और FM 103.5 MHz पर। ठीक है, सफर के 4:30 हुए हैं। आए अब सुनते हैं पंजाबी प्रोग्राम।

ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਤੁਹਾਡੀ ਦੋਸਤ ਸੁਰਜੀਤ ਹਾਜ਼ਰ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਸਾਥੀਓ? ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਤਰ੍ਹਾਂ ਹੋਣੇ ਹੋ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

0: ਸਾਥੀਓ, ਗੀਤ ਤੁਸੀਂ ਸੁਣ ਰਹੇ ਸੀ, ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਣਾ। ਸਾਥੀਓ, ਮੇਰੇ ਨਾਲ ਅੱਜ ਸਟੂਡੀਓ ਵਿੱਚ ਇੱਕ ਮਹਿਮਾਨ ਨੇ, ਇਹ ਨੇ
1: ਹਾਂਜੀ ਜੀ,
0: ਤੁਹਾਡਾ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਜੀ, ਅੱਜ ਅਸੀਂ ਜਿਹੜਾ ਵਿਸ਼ੇ ਲਿੱਤਾ ਹੈ ਨਾ, ਉਹ ਬਹੁਤ ਹੀ ਇੰਟਰਸਟਿੰਗ ਵਿਸ਼ੇ ਹੈਗਾ, ਸਾਡੇ ਸੁਣਨ ਵਾਲਿਆਂ ਨੂੰ ਵੀ ਬਹੁਤ ਪਸੰਦ ਆਏਗਾ। ਇਹ ਵਿਸ਼ੇ ਹੈਗਾ ਘਰੇਲੂ ਔਰਤ ਅਤੇ ਨੌਕਰੀ ਪੇਸ਼ਾ ਔਰਤ। ਅਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਖੁਸ਼ ਕੌਣ ਹੈ, ਘਰੇਲੂ ਵਾਲੀ ਜਾਂ ਨੌਕਰੀ ਪੇਸ਼ਾ ਵਾਲੀ? ਕੀ ਲੱਗਦਾ ਤੁਹਾਨੂੰ?
2: ਦੇਖੋ ਜੀ, ਮੈਂ ਤਾਂ ਇਹ ਕਹਾਂਗੀ, ਖੁਸ਼ ਤਾਂ ਕੋਈ ਵੀ ਨਹੀਂ।
0: ਅੱਛਾ।
2: ਹਾਂ,
0: ਅੱਛਾ।
2: ਚਾਹੇ ਉਹ ਘਰੇਲੂ ਹੋਏ, ਚਾਹੇ ਆਊਟਗੋਇੰਗ ਲੇਡੀ ਹੋਏ, ਪਰ ਆਪਣੇ ਆਪ ਨੂੰ ਖੁਸ਼ ਰੱਖਣਾ ਪੈਂਦਾ ਹਰ ਕੰਮ ਨਾਲ। ਜੋ ਕੰਮ ਤੁਸੀਂ ਕਰਦੇ ਹੋ, ਤੁਸੀਂ ਉਹਦੇ 'ਚ ਖੁਸ਼ੀ ਲੱਭੋ
0: ਜੀ,
2: ਤੁਹਾਨੂੰ ਆਪਣੇ ਆਪ ਮਿਲ ਜਾਏਗੀ। ਐਸੀ ਕੋਈ ਗੱਲ ਨਹੀਂ ਕਿ ਆਊਟਿੰਗ ਵਾਲੀਆਂ ਜ਼ਿਆਦਾ ਖੁਸ਼ ਰਹਿੰਦੀਆਂ ਨੇ, ਉਹਨਾਂ ਦੀ ਆਪਣੀਆਂ ਪਰਸਨਲ ਪ੍ਰੋਬਲਮਸ ਹੁੰਦੀਆਂ ਨੇ।
0: ਜੀ ਜੀ ਜੀ।
2: ਇੱਕ ਹਾਊਸ ਵਾਈਫ ਦੀਆਂ ਆਪਣੀਆਂ ਪਰਸਨਲ ਪ੍ਰੋਬਲਮਸ ਹੁੰਦੀਆਂ ਨੇ, ਅਤੇ ਅਸੀਂ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਖੁਸ਼ ਕੌਣ ਹੈ।
0: ਅੱਛਾ। ਕਿਉਂ, ਮੈਨੂੰ ਤਾਂ ਜਿੱਦਾਂ ਲੱਗਦਾ ਕਿ ਅਸੀਂ ਕਹੀਏ ਕਿ ਬਈ ਘਰੇਲੂ ਜਿਹੜੀ ਹੈਗੀ, ਉਹਨੂੰ ਪਤਾ ਕਿ ਮੈਂ ਸਿਸਟਮੈਟਿਕਲੀ ਟਾਈਮ ਟੇਬਲ ਲਈ ਆਪਣਾ ਕੰਮ ਕਰਨਾ, ਜੋ ਮੇਰੇ ਕੋਲ ਦਿਨਸਾਰੀ ਦਾ ਹੈਗਾ, ਬੱਚੇ, ਕਾਰ, ਜੋ ਵੀ ਹੈ ਉਹਦਾ ਘਰ ਦਾ ਕੰਮ। ਲੇਕਿਨ ਜਿਹੜੀ ਨੌਕਰੀ ਪੇਸ਼ਾ ਹੈਗੀ ਹੈ, ਉਹਨੂੰ ਤਾਂ ਸਵੇਰੇ ਨਿਪਟਾ ਕੇ ਫੌਰਨ ਦੌੜਨਾ, ਕਹਿੰਦੇ ਨਾ ਕਾਰ ਦੀ ਰੋਟੀ ਬਣਾ ਕੇ ਬਾਹਰ ਰੋਟੀ ਕਮਾਉਣ ਜਾਣਾ,
2: ਹੈ ਨਾ?
0: ਅਤੇ ਫਿਰ ਉਹ ਉਹਨੂੰ ਇਹ ਵੀ ਲੱਗਦਾ ਹੋਣਾ ਕਿ ਬਈ ਮੇਰੇ ਕੋਲ ਪੈਸਾ ਵੀ ਹੈਗਾ ਔਰ ਮੈਂ ਆਰਾਮ ਨਾਲ ਆਪਣਾ ਕੰਮ ਕਰਕੇ ਨਿਕਲਦੀ ਹਾਂ। ਮੈਨੂੰ ਲੱਗਦਾ ਥੋੜ੍ਹਾ ਜਿਹਾ ਕਿਧਰੇ ਖੁਸ਼ੀ ਉਹਦੇ ਮਨ ਵਿੱਚ ਨਹੀਂ ਹੁੰਦੀ ਹੋਣੀ ਜ਼ਿਆਦਾ।
2: ਨਹੀਂ, ਇਸ ਤਰ੍ਹਾਂ ਦੇ

0: ਨਹੀਂ
1: ਔਰ
0: ਖਰਚੇ
1: ਮਹਿੰਗਾਈ ਇੰਨੀ ਹੈਗੀ
0: ਔਰ ਅੱਜ ਦੀ ਲੇਡੀਜ਼ ਇਹ ਸਮਝਦੀ ਹੈ ਮੈਂ ਬੱਚੇ ਨੂੰ ਅੱਛਾ ਕੱਪੜਾ ਦੇ ਛੱਡਿਆ ਅੱਛੇ ਸਕੂਲ ਵਿੱਚ ਪੜ੍ਹਾਈ ਕਰਵਾ ਲਈ ਅੱਛਾ ਉਹ ਦਿੱਤਾ ਲੇਕਿਨ ਕੁਆਲਿਟੀ ਆਫ ਟਾਈਮ ਨਹੀਂ ਦਿੱਤਾ ਤਾਂ ਨਥਿੰਗ ਹੈ ਤੁਸੀਂ ਕੁਛ ਨਹੀਂ ਦਿੱਤਾ
1: ਔਰ ਅੱਜ ਕੱਲ੍ਹ ਜਿਹੜੀ ਡਿਮਾਂਡਾਂ ਹਰਪ੍ਰੀਤ ਜੀ ਬਹੁਤ ਨੇ ਨਾ ਬੱਚਿਆਂ ਦੀ ਪਹਿਲੇ ਇਹ ਨਹੀਂ ਹੁੰਦੀਆਂ ਸੀ ਮਾਂ ਕਹਿੰਦੀ ਸੀ ਨਹੀਂ ਹੈ ਪੈਸਾ ਤੇ ਬੱਚਾ ਚੁੱਪ ਕਰ ਜਾਂਦਾ ਸੀ ਅੱਜ ਤੇ ਡਿਮਾਂਡਾਂ ਇੰਨੀਆਂ ਹੈਗੀਆਂ ਕਿ ਮਾਂ ਪਿਓ ਮਜਬੂਰ ਹੈਗੇ ਨੇ
0: ਨੀਡਸ ਨੇ ਨਾ ਬੱਚਿਆਂ ਦੀ
1: ਕਹਿ ਰਿਹਾ
0: ਇੱਕ ਅਗਰ ਤੁਸੀਂ ਅੱਛੇ ਸਕੂਲ ਵਿਗ਼ ਪਾਓਗੇ ਤੇ ਤੁਹਾਨੂੰ ਉਹਦੇ ਵਾਸਤੇ ਅੱਛੀ ਡਰੈਸ ਚਾਹੀਦੀ ਹੈ ਅੱਛਾ ਉਸਦਾ ਸਰਕਮਸਟੈਂਸ ਜਿਹੜਾ ਬਹੁਤ ਅੱਛਾ ਹੋ ਜਾਂਦਾ ਉਹਦੀਆਂ ਬੁੱਕਸ ਚਾਹੀਦੀਆਂ ਫਰੈਂਡਸ ਦੀਆਂ ਹੋਰ ਬੜੇ ਖਰਚੇ ਹੋ ਜਾਂਦੇ ਉਹ ਤੁਹਾਨੂੰ ਦੇਣੇ ਨੇ ਉਹਨੂੰ ਦੇਣ ਵਾਸਤੇ ਤੁਹਾਡੀ ਮਦਰ ਨੂੰ ਜਵਾਬ ਕਰਨਾ ਪੈਣਾ ਤੇ ਮਦਰ ਸ਼ਾਇਦ ਇਸ ਭੁਲੇਖੇ 'ਚ ਰਹਿੰਦੀ ਹੈ ਕਿ ਮੈਂ ਸਭ ਕੁਝ ਦੇ ਰਹੀ ਹਾਂ ਲੇਕਿਨ ਕੁਆਲਿਟੀ ਆਫ ਟਾਈਮ ਨਹੀਂ ਦਿੱਤਾ
1: ਨਹੀਂ ਦਿੱਤਾ ਅੱਛਾ ਹਰਪ੍ਰੀਤ ਜੀ ਦੇਖੋ ਹੁਣ ਅਸੀਂ ਔਰਤ ਦੀ ਗੱਲ ਕਰ ਰਹੇ ਹਾਂ ਤੇ ਔਰਤ ਜਿਹੜੀ ਹੈ ਨਾ ਉਹ ਪਿੱਸੀ ਹੋਈ ਹੈ ਇਧਰੋਂ ਘਰ ਦੀ ਤਰਫੋਂ ਵੀ ਉਧਰੋਂ ਆਫਿਸ ਦੀ ਤਰਫੋਂ ਵੀ ਕਹਿੰਦੇ ਉਹਦੇ ਵੀ ਝਿੜਕਾਂ ਪੈਂਦੀ ਹੋਣੀ ਲੇਟ ਹੋ ਗਈ ਜਾਂ ਕੁਝ ਕੰਮ ਸਾਰਾ ਦਿਨ ਕਰਨਾ ਉਹਨੇ
0: ਜਿਹਨੇ ਕੰਮ
1: ਤੇ ਫਿਰ ਉਹ ਆਪਣੇ ਆਪ ਨੂੰ ਜਿਹੜਾ ਨਾ ਇਗਨੋਰ ਕਰਦੀ ਹੈ ਬਹੁਤ ਕਿ ਤੇ ਹੈਲਥ ਵਾਈਜ਼ ਵੀ ਇਗਨੋਰ ਕਰਦੀ ਹੈ ਤੇ ਘਰ ਨੂੰ ਤੇ ਫਿਰ ਦੌੜਨਾ ਵਿਚਾਰੀ ਨੇ ਆ ਕੇ ਘਰ ਨੂੰ ਵੀ ਦੇਖਣਾ ਹੈ ਤੇ ਉਹ ਘਰ ਵਾਲਿਆਂ ਨੂੰ ਵੀ ਇਗਨੋਰ ਕਰ ਜਾਂਦੀ ਹੈ ਕਈ ਵਾਰੀ ਲੇਕਿਨ ਕੀ ਤੁਹਾਨੂੰ ਲੱਗਦਾ ਹੈ ਕਿ ਅਗਰ ਇੱਕ ਔਰਤ ਪਿੱਸ ਰਹੀ ਹੈ ਆਪਣੇ ਆਪ ਨੂੰ ਕੋਸ ਰਹੀ ਹੈ ਬਈ ਮੈਂ ਕੀ ਕਰਾਂ ਪੈਸਾ ਵੀ ਕਮਾਉਣ ਜਾਣਾ ਤੇ ਘਰ ਨੂੰ ਵੀ ਵੇਖਣਾ ਤੇ ਕੀ ਘਰ ਦੇ ਬਾਕੀ ਫੈਮਿਲੀ ਮੈਂਬਰਸ ਨੂੰ ਉਹਨਾਂ ਦੇ ਨਾਲ ਨਹੀਂ ਹੈਲਪ ਕਰਨੀ ਚਾਹੀਦੀ
0: ਇਹਦੇ ਵਿੱਚ ਤੁਹਾਡਾ ਹਸਬੈਂਡ ਬਹੁਤ ਅੱਛਾ ਰੋਲ ਨਿਭਾ ਸਕਦਾ
1: ਹੈ ਨਾ
0: ਇਕੁਅਲਟੀ ਰੋਲ ਨਿਭਾ ਸਕਦੇ ਨੇ ਮੀਆਂ ਬੀਬੀ ਮੋਸਟਲੀ ਫੈਮਿਲੀ ਦੇਖਿਆ ਜਾਂਦਾ ਅਗਰ ਹਸਬੈਂਡ ਵੀ ਤੁਹਾਡੇ ਨਾਲ ਹੈਲਪਿੰਗ ਹੈਂਡ ਹੋਏਗਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਬੱਚਾ ਪਾਲਣ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਔਰਤ ਨੇ ਬੱਚਾ ਪੈਦਾ ਕੀਤਾ ਅਤੇ ਉਹ ਹੀ ਪਾਲੇ ਇਹ ਪੁਰਾਣਾ ਸਮਾਜ ਹੁੰਦਾ ਸੀ ਜੋ ਸਮਝਦਾ ਸੀ ਬਾਹਰ ਨਹੀਂ ਜਾਂਦੀਆਂ ਔਰਤਾਂ ਜੋਬ ਕਰਦੀਆਂ ਨਹੀਂ ਕਰਦੀਆਂ ਅਤੇ ਘਰ ਬੈਠੀ ਉਹਨਾਂ ਦਾ ਕੰਮ ਹੈ ਬੱਚਿਆਂ ਨੂੰ ਸੰਭਾਲਣਾ ਲੇਕਿਨ ਅੱਜ ਦਾ ਯੂਥ ਜਿਹੜਾ ਜੈਂਟਸ ਹੈ ਉਹ ਵੀ ਪੜ੍ਹਿਆ ਲਿਖਿਆ ਉਸ ਚੀਜ਼ ਨੂੰ ਸਮਝਦਾ ਅਗਰ ਮੈਂ ਕਮਾ ਕੇ ਲਿਆਂਦਾ ਮੇਰੀ ਵਾਈਫ ਵੀ ਕਮਾ ਕੇ ਲਿਆਉਂਦੀ ਹੈ ਜੋ ਉਹਦੇ ਫਰਜ਼ ਉਹ ਅਦਾ ਕਰ ਰਹੀ ਹੈ ਉਹ ਮੇਰੇ ਫਰਜ਼ ਵੀ ਨੇ ਮੇਰੇ ਅਤੇ ਮੈਨੂੰ ਲੱਗਦਾ ਅਗਰ ਮੀਆਂ ਬੀਬੀ ਰਲ ਮਿਲ ਕੇ ਬੱਚੇ ਨੂੰ ਟਾਈਮ ਦੇਣਗੇ
1: ਵਾਪਿਸ ਉਹ ਆਏਗੀ ਤੇ ਚਲ ਬਾਕੀ ਵਾਲੇ ਨਿਪਟਾ ਲੇਗੀ ਜੇ ਉਹ ਕੰਮ ਉੱਥੇ ਹੀ ਸੁੱਟ ਕੇ ਰੱਖੀ ਹੋਏ ਬਈ ਇਹ ਤਾਂ ਕਮਾਉਣ ਜਾ ਰਹੀ ਆਪਣੇ ਲਈ ਕਮਾਉਂਦੀ ਹੈ ਤੇ ਮੈਂ ਕਿਉਂ ਕਰਨਾ
0: ਜੀ ਅੱਜ ਕੱਲ ਨਿਊਕਲੀਅਰ ਫੈਮਿਲੀਆਂ ਹੋਣਗੀਆਂ ਤੁਸੀਂ ਨੋਟ ਕੀਤਾ ਹੋਣਾ ਦੇਖਿਆ ਹੋਣਾ ਸਾਡੇ ਫੈਮਿਲੀਆਂ ਵਿੱਚ ਇਹ ਚੀਜ਼ ਹੈ ਤੇ ਅਸੀਂ ਆਪਣੀ ਮਦਰ ਇਨ ਲਾਅ ਕੋਲੋਂ ਜਾਂ ਸੱਸ ਮਾਂ ਕੋਲੋਂ ਇਹ ਚੀਜ਼ ਐਕਸੈਪਟ ਨਹੀਂ ਕਰ ਸਕਦੇ ਹਾਂ ਜਿਨ੍ਹਾਂ ਦੀਆਂ ਹਨ ਮੈਨੂੰ ਨਹੀਂ ਪਤਾ ਕਰਦੇ ਨਹੀਂ ਕਰਦੇ ਬਟ ਇਹੋ ਐਕਸਪੈਕਟੇਸ਼ਨ ਤੁਹਾਨੂੰ ਆਪਣੇ ਹਸਬੈਂਡ ਕੋਲੋਂ
1: ਹੋਣੀ ਚਾਹੀਦੀ ਹੈ ਹੈ ਨਾ ਜੇ ਉਹ ਕਹੇ ਕਿ ਬਈ ਮੇਰੀ ਮਿਸਿਜ਼ ਨਿਕਲ ਗਈ ਹੈ ਚੱਲ ਪਿੱਛੇ ਦਾ ਜਿਹੜਾ ਕੰਮ ਹੈ ਮੈਨੇ ਉਠਾ ਲੇਕਿਨ ਪਤਾ ਹਰਪ੍ਰੀਤ ਜੀ ਕੀ ਹੁੰਦਾ ਕਿ ਜੇ ਅਗਰ ਕੰਮ ਉਹ ਕਰਨ ਲੱਗ ਜਾਏ ਨਾ ਫਿਰ ਉਹ ਜੋਰੂ ਕਾ ਗੁਲਾਮ ਵੀ ਆ ਜਾਂਦੀ ਨਾ ਗੱਲ
0: ਹੋ ਤੁਹਾਡੇ ਉਹ ਲੋਕਾਂ ਦੀ ਸੋਚ ਹੈ ਨਾ ਲੋਕੀ ਕੀ ਕਹਿਣਗੇ ਉਹ ਜਿਹੜੇ ਟੌਪਿਕ ਹੀ ਅਲੱਗ ਹੈ ਲੋਕੀ ਕੀ ਕਹਿਣਗੇ ਤੁਸੀਂ ਦੇਖੋ ਕਿ ਤੁਸੀਂ ਕਿਸ ਤਰ੍ਹਾਂ ਵਾਪਰਨਾ ਆਪਣੇ ਘਰ ਦੇ
1: ਵਿੱਚ
0: ਤੁਹਾਡੀ ਵਾਈਫ ਨੂੰ ਹੈਲਪ ਹੋਏ ਤੁਹਾਡੇ ਵਿੱਚ ਤੁਸੀਂ ਆਪਣਾ ਘਰ ਦੇਖਣਾ ਲੋਕੀ ਤਾਂ ਕਹਿੰਦੇ ਰਹਿੰਦੇ ਨੇ ਲੋਕਾਂ ਦੀ ਕੋਈ ਗੱਲ ਨਹੀਂ ਹੁੰਦੀ ਇਸ ਵਿੱਚ ਇਹ ਤੇ ਸਾਡੇ ਦਿਮਾਗ ਦੀ ਉਪਜ ਹੈ ਕਿ ਲੋਕੀ ਕੀ ਕਹਿਣਗੇ ਕਿਸੇ ਲੋਕੀ ਨੇ ਆ ਕੇ ਤੁਹਾਨੂੰ ਕੁਝ ਕਹਿਣਾ ਕੁਝ ਨਹੀਂ ਕਰਨਾ ਉਹਨਾਂ ਨੇ ਕਹਿਣ ਦਿਓ ਤੁਸੀਂ ਆਪਣੇ
1: ਆਪਣਾ ਘਰ ਦੇਖੋ ਜੀ ਕੀ ਉਹ ਖਰਚੇ ਸਾਡੇ ਚਲਾਉਂਦੇ ਆ ਸਾਨੂੰ ਕਿਉਂ ਸੁਣਨਾ ਹੈ ਉਹਨਾਂ ਨੂੰ ਹੈ
0: ਕਿਉਂ ਸੁਣਨਾ
1: ਇੱਥੇ ਕੀ ਬਈ ਹਸਬੈਂਡ ਦਾ ਸਾਥ ਜੇਕਰ ਉਸ ਲੇਡੀ ਨੂੰ ਮਿਲ ਜਾਏ ਜਿਹੜੀ ਨੌਕਰੀ ਪੇਸ਼ਾ ਹੈ ਜਾਂ ਘਰੇਲੂ ਵੀ ਹੈਗੀ ਤੇ ਅਗਰ ਉਸ ਹਸਬੈਂਡ ਦਾ ਸਾਥ ਉਹਨੂੰ ਮਿਲ ਜਾਏ ਤੇ ਉਹਦੀ ਅੱਧੇ ਤੋਂ ਜ਼ਿਆਦਾ ਜ਼ਿੰਦਗੀ ਜਿਹੜੀ ਉਹ ਸਵਰ ਜਾਏਗੀ ਹੈ ਇਹਦੇ ਵਿੱਚ ਅਸੀਂ ਕਹੀਏ ਬੱਚੇ ਦਾ ਸਕੂਲ ਤੋਂ ਲੈਣਾ ਛੋੜਨਾ ਘਰ ਦੇ ਕੁਛ ਕੰਮ ਰਹਿ ਗਏ ਉਹ ਨਿਪਟਾ ਲਵੇ ਕੁਛ ਬੈਡ ਠੀਕ ਕਰ ਲਵੇ ਸਵੇਰੇ ਛੋਟੇ ਮੋਟੇ ਕੰਮ ਨਿਪਟਾ ਜਾਵੇ ਤੇ ਉਹਨੂੰ ਵੀ ਜਿਹੜਾ ਹੈ ਕਿ ਇੱਕ ਔਰਤ ਨੂੰ ਵੀ ਹੈਲਥ ਜਿਹੜੀ ਹੈ ਉਹਨੂੰ ਸੁਧਾਰਨ ਨੂੰ ਟਾਈਮ ਮਿਲ ਜਾਏਗਾ ਕਿਉਂਕਿ ਜਦੋਂ ਥੱਕ ਹਾਰ ਕੇ
0: ਦੋਨਾਂ ਦੇ ਕੋਆਪਰੇਸ਼ਨ ਹੋਣੀ ਚਾਹੀਦੀ
1: ਹੈ ਤੇ ਫਿਰ ਉਹ ਕਹਿੰਦੀ ਹੈ ਕਿ ਰਹਿਣ ਹੀ ਦੇ ਹੁਣ ਮੈਂ ਕੀ ਖਾਣਾ ਤੇ ਕੀ ਆਪਣੀ ਹੈਲਥ ਨੂੰ ਵੇਖਣਾ ਕਈ ਵਾਰੀ ਅਸੀਂ ਐਸੀ ਲੇਡੀਜ਼ ਵੇਖਦੇ ਹਾਂ ਉਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਹੈਲਥ ਨੂੰ ਕਿਉਂ ਇਸ ਤਰ੍ਹਾਂ ਰੱਖਿਆ ਹੋਇਆ ਕਹਿੰਦੇ ਟਾਈਮ ਹੀ ਨਹੀਂ ਮਿਲਦਾ
0: ਤੁਹਾਨੂੰ
1: ਚਾਹੀਦਾ
0: ਬੱਚੇ ਨਾਲ ਬਹਿ ਕੇ ਦਿਲ ਦੀ ਗੱਲ ਪੁੱਛਣੀ ਉਹਨੂੰ ਆਪਣੇ ਦਿਲ ਦੇ ਨਜ਼ਦੀਕ ਲੈਣਾ
1: ਕੁਛ
0: ਫਾਦਰ ਕਰਨ ਕੁਛ ਮਦਰ ਕਰਨ ਤੇ ਉਸ ਨਾਲ ਬੱਚਾ ਤੁਹਾਡੇ ਨਜ਼ਦੀਕ ਆਏਗਾ
1: ਫਰੈਂਡਲੀ ਪੇਸ਼ ਆਣਾ
0: ਫਰੈਂਡਲੀ ਪੇਸ਼
1: ਕਿਉਂਕਿ ਬੱਚਾ ਵੀ ਕੱਲ ਮਾਂ ਪਿਓ ਨੂੰ ਅਗਰ ਕੁਛ ਦੱਸਣਾ ਚਾਹੇ ਤੇ ਹਿਚਕਚਾਵੇ ਨਾ
0: ਬੱਚੇ ਦਾ ਮਨ ਪਾਣਾ ਤੇ ਬੱਚੇ ਦੇ ਲੈਵਲ ਤੇ ਬਰਾਬਰ ਆਣਾ ਪਏਗਾ
1: ਬਿਲਕੁਲ ਬਿਲਕੁਲ
0: ਉਹਦਾ ਪੂਰਾ ਡਿਟੇਲ ਹੈ ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਕੀ ਕਰ ਰਿਹਾ ਸਕੂਲ ਗਿਆ ਕੀ ਪੜ੍ਹਿਆ ਕੀ ਹੈ ਸਭ ਕੁਝ ਇਹ ਮਦਰ ਦਾ ਰੋਲ ਨਹੀਂ ਇਹ ਆਲਸੋ ਫਾਦਰ ਰੋਲ
1: ਜੀ ਜੀ ਜੀ
0: ਫਾਦਰ ਵੀ ਅਗਰ ਆ ਕੇ ਇਤਨਾ ਕੰਮ ਕਰਦੇ ਨੇ ਆਪਣੇ ਬੱਚੇ ਨਾਲ ਬੈਠਣ ਕੁਆਲਿਟੀ ਆਫ ਟਾਈਮ ਸਪੈਂਡ ਕਰਨ ਤੇ ਮੇਰੇ ਖਿਆਲ ਵਿੱਚ ਕੋਈ ਆਪਸ ਵਿੱਚ ਪ੍ਰੋਬਲਮ ਨਹੀਂ ਆਉਂਦੀ
1: ਕਿਉਂਕਿ ਅਸੀਂ ਕਹੀਏ ਕਿ 100 ਵਿੱਚੋਂ 100 ਜਿਹੜੀ ਰਿਸਪੋਨਸਿਬਿਲਟੀ ਉਹ ਇੱਕ ਲੇਡੀ ਦੀ ਹੈ ਤੇ ਫਿਰ ਉਹ ਇੱਕ ਘਰੇਲੂ ਤੇ ਫਿਰ ਇਹ ਕਹਿੰਦੇ ਨੇ ਨੌਕਰੀ ਪੇਸ਼ਾ ਉਹ ਤੇ ਵਿਚਾਰੀ ਇੱਕ ਹੀ ਹੈ ਨਾ ਜਿਹਨੇ ਨੌਕਰੀ ਪੇਸ਼ਾ ਵੀ ਹੈਗੀ ਘਰੇਲੂ ਵੀ ਹੈਗੀ ਤੇ ਫਿਰ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖੇਗੀ ਸਿੱਧੀ ਜੀ ਗੱਲ ਆ ਜਾਂਦੀ ਹੈ ਅਗਰ ਇੱਕ ਹਸਬੈਂਡ ਦਾ ਸਾਥ ਮਿਲ ਜਾਵੇ ਤੇ ਤਾਂ ਫਿਰ ਤਾਂ ਗੱਲ ਹੋਰ ਹੀ ਹੋ ਜਾਂਦੀ ਹੈ।
0: ਆਪਣੇ ਹਸਬੈਂਡ ਦਾ ਸਾਥ ਹੋਣਾ ਚਾਹੀਦਾ
1: ਜੀ, ਬਹੁਤ ਜ਼ਰੂਰੀ ਹੈ। ਔਰ ਫਿਰ ਕਈ ਹਸਬੈਂਡਸ ਨੇ ਹਰਪ੍ਰੀਤ ਜੀ ਜਿਹੜਾ ਕਿ ਇਹ ਕਹਿ ਦਿੰਦੇ ਨੇ ਕਿ ਬਈ ਮੈਂ ਤਾਂ ਨਿਕਲ ਰਿਹਾ ਹਾਂ ਕੰਮ 'ਤੇ ਜਾ ਰਿਹਾ ਹਾਂ, ਤੂੰ ਦੇਖ ਲਈ, ਜਾਂ ਫਿਰ ਉੱਥੇ ਕਹਿੰਦੇ ਨੇ ਟੁੱਟ ਜਾਂਦੀ ਹੈ ਔਰਤ, ਹੈ ਨਾ, ਉਹ ਕਹਿੰਦੀ ਬਈ ਮੈਂ ਹੀ ਆ ਕੇ ਕਰਨਾ, ਜਾਂਦੇ ਵੇਰੀ ਵੀ ਮੈਂ ਹੀ

0: ਕਰਨਾ ਤਾਂ ਫਿਰ ਮੈਨੂੰ ਕਿੱਦਾਂ ਸਾਥ ਹੈ ਕਿਸੇ ਦਾ ਨਹੀਂ ਹੈ, ਫਿਰ ਉਹ ਅੰਦਰੋਂ ਬਿਲਕੁਲ ਟੁੱਟ ਗਈ ਹੁੰਦੀ ਹੈ।
1: ਸਰਜੀਤ ਜੀ, ਗੱਲ ਇਹ ਕਿ ਸਾਡੇ ਸਮਾਜ ਦੇ ਅੰਦਰ ਬੇਟਾ ਬੇਟੀ ਦੀ ਪਰਵਰਿਸ਼ 'ਚ ਬੜਾ ਫਰਕ ਹੈ, ਚਾਹੇ ਤੁਸੀਂ ਹੋ ਚਾਹੇ ਮੈਂ ਹੋ। ਇੱਕ ਦਿਮਾਗ ਦੇ ਅੰਦਰ ਇਹ ਹੈ ਕਿ ਅਗਰ ਬੇਟੀ ਪੈਦਾ ਹੋ ਗਈ ਤਾਂ ਬੇਟੀ ਨੂੰ ਉਸ ਤਰੀਕੇ ਦੀ, ਖੈਰ ਹੁਣ ਤਾਂ ਨਹੀਂ ਚੀਜ਼ ਹੈਗੀ, ਐਜੂਕੇਸ਼ਨ ਆ ਗਈ ਹੈ, ਬਟ ਇਹ ਹੈ ਕਿ ਅਸੀਂ ਕੁੜੀ ਨੂੰ ਹਮੇਸ਼ਾ ਕਹਾਂਗੇ ਕੁਛ ਗਲਤ ਕੰਮ ਕਰੇਗੀ ਟੋਕ ਦਾਂਗੇ, ਇਹ ਨਹੀਂ ਕੀਤਾ, ਲੇਕਿਨ ਬੇਟੇ ਨੂੰ ਅਸੀਂ ਇਹ
0: ਨਹੀਂ ਕਹਿੰਦੇ।
1: ਸਭ ਤੋਂ ਵੱਡਾ ਰੋਲ ਮਾਂ ਦਾ, ਅਗਰ ਉਸ ਇਕੁਅਲਟੀ ਬੇਟੇ ਨੂੰ ਵੀ ਉਹ ਚੀਜ਼ਾਂ ਸਿਖਾਉਂਦੀ ਹੈ ਜਿਹੜੀ ਅੱਗੇ ਜਾ ਕੇ ਉਹਨੂੰ ਫੇਰ ਨਹੀਂ ਆਉਂਦੀ। ਖੈਰ ਹੁਣ ਤਾਂ ਜਿਹੜੀ ਸਟੇਜਿਸ ਨੇ ਉਹ ਮਦਰ ਨੂੰ ਪਤਾ ਨੇ, ਕਿਉਂਕਿ ਬੇਟੀ ਦਾ ਵੀ ਉਹੀ ਰੋਲ ਹੈ, ਬੇਟੀ ਵੀ ਇੰਜੀਨੀਅਰ ਬਣ ਰਹੀ ਹੈ, ਡਾਕਟਰ ਬਣ ਰਹੀ ਹੈ, ਬੇਟਾ ਵੀ ਉਹੀ ਉਹ ਬਣ ਰਿਹਾ, ਤਾਂ ਸੇਮ ਉਹਨਾਂ ਨੂੰ ਉਹ ਜੀ ਪਰਵਰਿਸ਼ ਕੀਤੀ ਜਾਂਦੀ
0: ਪਹੁੰਚ ਗਈ।
1: ਹੁਣ ਤਾਂ ਸਮਾਜ ਚੇਂਜ ਦੀ ਤਰਫ ਜਾ ਰਿਹਾ, ਲੇਕਿਨ ਜਿਹੜਾ ਮਿਡੀਓਕਰ ਹੈ ਨਾ ਅਜੇ, ਉਹ ਅਜੇ ਅਸੀਂ ਉੱਥੇ ਹੀ ਖੜੇ ਹਾਂ,
0: ਬਿਲਕੁਲ
1: ਉਹ ਅਸੀਂ ਉੱਥੇ ਹੀ ਖੜੇ ਹਾਂ। ਸਾਨੂੰ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਜੈਂਟਸ ਨੂੰ ਪੂਰੀ ਤਰ੍ਹਾਂ ਪ੍ਰਪੇਅਰ ਕਰਨਾ ਪਏਗਾ।
0: ਲੇਕਿਨ ਹਰਪ੍ਰੀਤ ਜੀ, ਕਈ ਘਰਾਂ ਵਿੱਚ ਅਸੀਂ ਸੁਣਿਆ ਕਿ ਬਈ ਉਹਨਾਂ ਨੂੰ ਹਾਊਸ ਵਾਈਫ ਜਿਹੜੀ ਘਰੇਲੂ ਜਨਾਨੀਆਂ, ਉਹਨਾਂ ਨੂੰ ਇਹ ਸੁਣਨ ਨੂੰ ਮਿਲਦਾ, ਸ਼ਾਮੀ ਦਿਨ ਸਾਰੇ ਉਹ ਲੱਗੀਆਂ ਹੁੰਦੀਆਂ, ਸ਼ਾਮੀ ਉਹਨਾਂ ਨੂੰ ਇਹ ਸੁਣਨ ਨੂੰ ਮਿਲਦਾ ਕਿ ਤੁਸੀਂ ਕਰਦੇ ਕੀ ਹੋ, ਕੀ ਕੀਤਾ ਤੁਸੀਂ ਬੈਠ ਕੇ, ਤੇ ਜਦ ਇੰਨਾ ਸਾਰਾ ਕਰਨ ਤੋਂ ਬਾਅਦ ਉਹਨੂੰ ਇਹ ਮਿਲੇਗਾ ਕਿ ਉਹਦਾ ਜ਼ੀਰੋ ਹੋ ਗਿਆ ਵਿਚਾਰੀ ਦਾ, ਫਿਰ ਉਹ ਸ਼ਾਮੀ ਇਹ ਸੁਣੇਗੀ ਕਿ ਕੀ ਕੀਤਾ ਸਾਰੇ ਦਿਨ, ਕੀ ਕਰਦੇ
1: ਬੈਠੇ। ਇੱਕੋ ਹੀ ਹੈ ਕਿ ਇੱਕ ਵਾਰੀ ਤੁਸੀਂ ਹਸਬੰਡ ਨੂੰ ਘਰ ਬਿਠਾ ਕੇ ਬੋਲੋ ਇੱਕ ਦਿਨ ਤੁਸੀਂ ਘਰ,
0: ਇੱਕ ਦਿਨ ਉਹਨਾਂ ਨੂੰ ਦੇਣਾ ਚਾਹੀਦਾ,
1: ਦੇਖੀ ਹੋਣੀ ਆ
0: ਇੱਕ ਦਿਨ ਉਹਨਾਂ ਨੂੰ ਇਹ ਦੇਣਾ ਚਾਹੀਦਾ ਜੀ,
1: ਇੱਕ ਦਿਨ ਤੁਸੀਂ ਆਪਣਾ ਘਰ ਸੰਭਾਲ ਕੇ ਦੇਖੋ ਤੇ ਮੈਂ ਜੌਬ ਤੇ ਚਲੀ ਜਾਂਦੀ ਹਾਂ,
0: ਤੁਹਾਨੂੰ ਕਿਧਰੇ ਵੀ
1: ਚਲੀ ਜਾਓ ਡਿਫਰੈਂਸ ਪਤਾ ਲੱਗ ਜਾਏਗਾ।
0: ਮੈਂ ਇੱਕ ਦਿਨ
1: ਨੀਡ ਟੂ ਟਾਕ,
0: ਇੱਕ ਦਿਨ ਮੈਂ ਆਪਣੇ ਪੇਕੇ ਚਲੀ ਜਾਂਦੀ ਹਾਂ,
1: ਕਿਤੇ ਵੀ ਸਾਰਾ ਮਤਲਬ ਕਿਤੇ ਵੀ ਇੰਜੋਏ ਕਰਨ ਚਲੇ ਜਾਓ। ਔਰ ਮੈਂ ਔਰਤਾਂ ਨੂੰ ਵੀ ਇਹ ਰਿਕੁਐਸਟ ਕਰਾਂਗੀ, ਅਗਰ ਤੁਸੀਂ ਹੋਮ ਮੇਕਰ ਹੋ, ਘਰ ਰਹਿੰਦੇ ਹੋ, ਤੁਸੀਂ ਹਫ਼ਤੇ 'ਚ ਇੱਕ ਦਿਨ ਜ਼ਰੂਰ ਇੰਜੋਏ ਕਰਨ ਵਾਸਤੇ, ਚਾਹੇ ਇਕੱਲੇ ਜਾਓ, ਤੁਹਾਡੇ ਅੰਦਰ ਸੈਲਫ
0: ਕੁਛ ਵੀ ਕਰੋ, ਮਹੀਨੇ ਚ ਇੱਕ ਵਾਰੀ ਨਿਕਲੋ,
1: ਐਨੀ ਰੈਸਟੋਰੈਂਟ ਜਾ ਕੇ ਚਾਹ ਪੀ ਲਓ, ਘੁੰਮਾਓ, ਵਾਕ ਕਰ ਲਓ, ਇਕੱਲੇ ਚਲੇ ਜਾਓ ਕਿਤੇ, ਦੇਖਣਾ ਤੁਹਾਡਾ 100% ਕੰਫੀਡੈਂਸ ਤੁਹਾਡੇ ਹੱਥ 'ਚ ਆਏ,
0: ਬਿਲਕੁਲ, ਕਿਉਂਕਿ ਟਾਈਮ ਵਿੱਚ ਉਹਨਾਂ ਨੂੰ ਕੁਝ ਟਾਈਮ ਸਿਰ ਕੁਝ ਮਿਲੇਗਾ, ਇਹਨਾਂ ਖਾਣਾ ਮਿਲੇਗਾ, ਪਤਾ ਚੱਲੇਗਾ ਮੇਰੀ ਜਿਹੜੀ ਘਰ ਵਾਲੀ,
1: ਆਪਣੇ ਆਪ ਨੂੰ ਪ੍ਰਿਪੇਅਰ ਕਰੋ ਕਿ ਮੈਂ ਕਰ ਸਕਦੀ ਹਾਂ
0: ਜੀ,
1: ਇਨ ਇਹ ਘਰ ਦੇ ਕੰਮ ਤੋਂ ਬਗੈਰ ਵੀ ਮੈਂ ਕੁਝ ਕਰ ਸਕਦੀ ਹਾਂ, ਮੈਂ ਹੋਟਲ 'ਚ ਜਾ ਕੇ ਖਾਣਾ ਖਾ ਸਕਦੀ ਹਾਂ, ਮੈਂ ਰੈਸਟੋਰੈਂਟ 'ਚ ਚਾਹ ਪੀ ਸਕਦੀ, ਮੈਂ ਕਿਸੇ ਗਾਰਡਨ 'ਚ ਬੈਠ ਕੇ ਇੰਜੋਏ ਕਰ ਸਕਦੀ ਹਾਂ,
0: ਬਿਲਕੁਲ,
1: ਜਿਹੜੇ ਇੰਟਰਟੇਨਮੈਂਟ ਦੇ ਸੋਰਸਿਸ ਨੇ, ਮੈਂ ਮੂਵੀ ਦੇਖ ਸਕਦੀ ਹਾਂ, ਜਾਓ,
0: ਛੋਟੀ ਜਿਹੀ ਲਾਈਫ ਹੈ, ਇੰਜੋਏ ਕਰਨਾ ਚਾਹੀਦਾ, ਕਿਉਂ ਸਾਨੂੰ, ਮੈਨੂੰ ਵੀ
1: ਪੂਰਾ ਆਪਣੇ ਆਪ ਨੂੰ ਜੀ, ਔਰ ਉਸ ਦੇਣ ਵਾਸਤੇ ਤੁਸੀਂ ਤਿਆਰ ਹੋ ਗਏ, ਆਪਣੇ ਆਪ ਨੂੰ ਦੇਓ ਕਿ ਆਪਣੇ ਆਪ ਨੂੰ ਸ਼ੀਸ਼ੇ ਦੇਖੋਗੇ, ਯੂ ਫੀਲ ਹੈਪੀ, ਤੁਹਾਨੂੰ ਬੜੀ ਖੁਸ਼ੀ ਹੋਈ, ਇਹ ਮੇਰਾ ਆਪਣਾ ਵਿਚਾਰ ਹੈ,
0: ਤੁਸੀਂ ਬਿਲਕੁਲ ਸਹੀ ਸਹੀ ਸਜੇਸ਼ਨ ਦੇ ਰਹੇ ਹੋ ਸਾਡੀ ਲੇਡੀਜ਼ ਨੂੰ,
1: ਤੁਹਾਨੂੰ ਦੱਸ ਨਹੀਂ ਸਕਦੀ ਉਸ ਚੀਜ਼ ਦਾ, ਲੇਕਿਨ ਇਕੱਲੇ ਕੋਈ ਜ਼ਰੂਰਤ ਨਹੀਂ,
0: ਕਿਉਂਕਿ ਕੰਮ ਤੇ ਕਰਨਾ ਹੈ, ਦੇਖੋ ਤੁਸੀਂ ਸੋਚਦੇ ਸੋਚਦੇ ਸੋਚਦੇ ਆਪਣੀ ਸਾਰੀ ਜ਼ਿੰਦਗੀ ਕੱਢਤੀ, ਛੋਟੀ ਜਿਹੀ ਜ਼ਿੰਦਗੀ ਹੈ, ਫਿਰ ਤੁਸੀਂ ਇੰਜੋਏ ਕਦੋਂ ਕਰਨਾ,
1: ਇਹ ਜ਼ਿੰਦਗੀ ਦੇ ਰੂਟੀਨ ਨੇ, ਇਹ ਤੁਹਾਡੇ ਨਾਲ ਚੱਲਦੇ ਰਹਿਣਗੇ ਜਦ ਤੱਕ ਤੁਸੀਂ ਹੋ, ਤੁਹਾਡੇ ਨਾਲ ਚੱਲਦੇ ਰਹੋ,
0: ਕਿਸੇ ਦਾ ਅਗਰ ਫਰੈਂਡ ਗਰੁੱਪ ਨਹੀਂ ਹੈਗਾ ਤੇ ਆਪ ਇਕੱਲੇ ਚਲੇ ਜਾਵੇ ਨਾ, ਕੰਫੀਡੈਂਸ ਆਪਣਾ ਲਿਆਏ, ਹਾਂ ਬਿਲਕੁਲ,
1: ਇਕੱਲੇ ਇੰਜੋਏ ਕਰੋ, ਤੁਹਾਡਾ ਅਗਰ ਕੰਫੀਡੈਂਸ ਆਪਣੇ ਅੰਦਰ ਬਣਾਉਣਾ ਹੈ,
0: ਜੀ ਜੀ,
1: ਅਸੀਂ ਬਹੁਤ ਜਗ੍ਹਾ ਪੜ੍ਹਿਆ ਹੋਣਾ ਕਿ ਜੋ ਔਰਤ ਇਕੱਲੀ ਮੂਵੀ ਦੇਖ ਸਕਦੀ ਹੈ ਜਾ ਕੇ, ਉਹਦੇ ਅੰਦਰ ਕਿੰਨਾ ਕੰਫੀਡੈਂਸ,
0: ਕੰਫੀਡੈਂਸ ਬਿਲਕੁਲ,
1: ਇਸ ਸਮਾਜ ਨੂੰ ਲੜਨ ਵਾਸਤੇ ਤੁਹਾਨੂੰ ਐਜ਼ ਅ ਜੈਂਟਸ ਬਣਨਾ
0: ਹੈ, ਇੱਕ ਕੰਫੀਡੈਂਸ ਬਹੁਤ ਮਾਇਨੇ ਚਾਹੇ ਉਹ ਘਰੇਲੂ ਹੋਏ ਜਾਂ ਨੌਕਰੀ ਪੇਸ਼ਾ ਹੋਏ, ਰੱਬ ਨੇ
1: ਇੱਕੋ ਜਿਹਾ ਬਣਾਇਆ
0: ਜੀ ਜੀ ਜੀ,
1: ਇਹ ਡਿਫਰੈਂਸ ਜਿਹੜਾ ਇਹ ਸੰਸਾਰ ਦੀ ਦਿੱਤੀ ਹੋਈ ਦੇ ਨੇ ਕਿ ਔਰਤ ਘੱਟ ਹੈ ਜਾਂ ਨਹੀਂ, ਬਿਲਕੁਲ ਨਹੀਂ, ਮੈਂ ਤੇ ਇਸ ਚੀਜ਼ ਦੇ ਬਲੀਵ ਹੀ ਨਹੀਂ ਕਰਦੀ, ਅਸੀਂ ਖੈਰ
0: ਲੇਡੀ ਨੂੰ ਹਮੇਸ਼ਾ ਇਹ ਨਹੀਂ ਸੋਚਣਾ ਕਿ ਮੈਂ ਘਰ ਬੈਠੀ ਹਾਂ ਤੇ ਬਸ ਮੈਂ ਧੰਦੇ ਹੀ ਕਰਨੇ ਆ ਘਰ ਦੇ, ਜਾਂ ਮੈਂ ਨੌਕਰੀ ਪੇਸ਼ਾ ਤੇ ਮੈਂ ਉਧਰੋਂ ਨੌਕਰੀ ਕਰਕੇ ਵਾਪਸ ਆ ਕੇ ਘਰ ਧੰਦੇ ਕਰਨੇ ਆ, ਘਰ ਵਾਲਿਆਂ ਦਾ ਸਾਥ ਚਾਹੀਦਾ, ਮਰਦ ਦਾ ਸਾਥ ਚਾਹੀਦਾ, ਆਪਣੇ ਹਸਬੰਡ ਦਾ ਸਾਥ ਚਾਹੀਦਾ,
1: ਆਪਣਾ ਹਸਬੰਡ ਦਾ ਸਾਥ
0: ਤੇ, ਔਰ ਉਹਨੂੰ ਵੀ ਆਪਣੇ ਲਈ ਆਪਣੀ ਹੈਲਥ ਨੂੰ ਸੁਧਾਰਨ ਲਈ ਅਸੀਂ ਇਹੀ ਕਹਾਂਗੇ ਆਪਣੇ ਸੁਣਨ ਵਾਲੇ ਸਾਥੀਆਂ ਨੂੰ, ਆਪਣੀ ਜਿਹੜੀ ਉੱਥੇ ਵੀ ਘਰ ਸਾਨੂੰ ਲੇਡੀ ਸੁਣ ਰਹੀ ਨੇ ਜਾਂ ਮਰਦ ਸੁਣ ਰਹੇ ਨੇ, ਪਲੀਜ਼ ਆਪਣੀ ਮਿਸਿਸ ਦੀ ਹੈਲਪ ਕਰੋ ਜਾਂ ਮਿਸਿਸ ਹਸਬੰਡ ਦੀ ਹੈਲਪ ਕਰੇ, ਦੋਨੋਂ ਮਿਲ ਜੁਲ ਕੇ ਚੱਲਣਗੇ ਤੇ ਇਹ ਜਿਹੜਾ ਗੱਡੀ ਦੇ ਪਹੀਏ ਨੇ ਨਾ ਉਹ ਆਰਾਮ ਨਾਲ ਚੱਲਣਗੇ, ਜੇ ਕਿਧਰੇ ਇੱਧਰ ਉੱਧਰ ਖਿਸਕ ਗਿਆ ਤੇ ਇਹ ਪਰਿਵਾਰ ਜਿਹੜਾ ਹੈ ਡਗਮਗਾ ਜਾਏਗਾ, ਤੇ ਤੁਸੀਂ ਮਿਹਰਬਾਨੀ ਕਰਕੇ ਆਪਣੇ ਪਰਿਵਾਰ ਨੂੰ ਖੁਦ ਸੰਭਾਲੋ, ਕਿਸੇ ਤੇ ਨਾ ਛੱਡੋ ਕਿ ਘਰ ਦੀ ਪੱਟੜੀ ਜੇ ਇੱਧਰ ਉੱਧਰ ਖਿਸਕ ਗਈ ਤੇ ਦੂਸਰਾ ਕੋਈ ਤੁਹਾਡੇ ਘਰ ਆ ਕੇ ਕੱਲ੍ਹ ਉਹ ਫੈਸਲੇ ਕਰੇਗਾ, ਹੈ ਨਾ, ਤੇ ਆਪਣੇ ਘਰ ਦੇ ਮਸਲੇ ਘਰ ਹੀ ਵੇਖੋ ਤੇ ਆਪਸ ਵਿੱਚ ਇੱਕ ਦੂਜੇ ਦੀ ਹੈਲਪ ਕਰੋ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਤੁਹਾਨੂੰ ਇੱਕ ਗੀਤ ਸੁਣਾਈਏ, ਤੇ ਆਓ ਸੁਣ ਵਾਲਿਆਂ ਨਾਲ ਸੁਣਦੇ ਹਾਂ ਇੱਕ ਗੀਤ।

0: ਅੱਛਾ ਹਰਪ੍ਰੀਤ ਜੀ, ਜਦ ਅਸੀਂ ਦੇਖਦੇ ਹਾਂ ਕਿ ਜਿਹੜੀ ਨੌਕਰੀ ਪੇਸ਼ਾ ਔਰਤ ਹੈਗੀ ਆ, ਅਸੀਂ ਕਹਿੰਦੇ ਹਾਂ ਕਿ ਉਹਨੇ ਟਾਈਮ ਟੇਬਲ ਬਣਾਇਆ ਹੁੰਦਾ ਹੈ, ਦੌੜ ਦਾੜ ਦੌੜ ਕਰਕੇ ਉਹਨੂੰ ਪਹੁੰਚਣਾ ਹੁੰਦਾ ਹੈ, ਲੇਕਿਨ ਕੀ ਉਹ ਅੰਡਰ ਪ੍ਰੈਸ਼ਰ ਕੰਮ ਕਰਦੀ ਹੈ?
1: ਹਾਂਜੀ।
0: ਅੱਛਾ,
1: ਬਹੁਤ। ਤੁਸੀਂ ਦੇਖੋ ਜਿਹੜੀ ਆਊਟਗੋਇੰਗ ਲੇਡੀ ਹੈ ਉਹਦਾ ਟਾਈਮ ਫਿਕਸ ਹੈ, ਅਗਰ ਉਹ ਥੋੜ੍ਹਾ ਲੇਟ ਹੋ ਜਾਂਦੀ ਹੈ ਮੇ ਬੀ ਬਾਸ ਉਸਨੂੰ ਗੁੱਸਾ ਕਰੇ, ਅੰਡਰ ਪ੍ਰੈਸ਼ਰ ਚੱਲਦੀ, ਘਰ ਤੋਂ ਹੀ ਪ੍ਰੈਸ਼ਰ ਹੀ ਚੱਲਦੀ ਹੈ।
0: ਜੀ ਜੀ ਜੀ।
1: ਅੱਗੇ ਜਾ ਕੇ ਉਸਨੇ ਪੂਰਾ ਕੰਮ ਵੀ ਕਰਨਾ ਹੁੰਦਾ, ਇਹ ਘਰ ਦਾ ਕੰਮ ਤਾਂ ਨਹੀਂ ਹੈ ਥੋੜ੍ਹੀ ਦੇਰ ਬਾਅਦ ਹੀ ਕਰ ਲਾਂਗੇ, ਨਹੀਂ,
0: ਟਾਈਮ
1: ਪ੍ਰੋਪਰ ਟਾਈਮ ਦੇਣਾ, ਉੱਥੇ ਵੈਲਿਊਜ਼ ਆਫ ਟਾਈਮ ਹੁੰਦੀ ਹੈ, ਇਸ ਕਰਕੇ ਉਹ ਲੇਡੀ ਜ਼ਿਆਦਾ ਅੰਡਰ ਪ੍ਰੈਸ਼ਰ ਦੇ ਅੰਦਰ ਕੰਮ ਕਰਦੀ ਹੈ।
0: ਜੇ ਕਿਤੇ ਬੌਸ ਨੇ ਕੁਝ ਬੋਲ ਦਿੱਤਾ ਜਾਂ ਲੇਟ ਹੋ ਗਏ ਕੁਝ ਬੋਲ ਦਿੱਤਾ,
1: ਨੇਚਰਲੀ ਤੁਹਾਨੂੰ ਜੌਬ ਕਰਨ ਵਿੱਚ ਬੜੀਆਂ ਪ੍ਰੋਬਲਮ ਆਉਂਦੀਆਂ ਨੇ, ਕੋਈ ਹੱਸ ਖੁਸ਼ ਕੇ
0: ਜਾਂਦਾ, ਫਿਰ ਇਹ ਵਾਲੀ ਲੇਡੀ ਤੇ ਘਰ ਦਾ ਵੀ ਸੁਣਦੀ ਹੈ, ਉਧਰ ਦਾ ਵੀ ਸੁਣਦੀ ਹੈ, ਦੋਨੋਂ ਪਾਸੇ ਦਾ ਸੁਣਦੀ ਹੈ ਨਾ।
1: ਇਸ ਮਾਮਲੇ 'ਚ ਹੋਮ ਮੇਕਰ ਜਿਹੜੀ ਵਾਈਫ ਹੈ ਉਹ ਬਹੁਤ ਖੁਸ਼ ਹੈ,
0: ਬਹੁਤ ਬਹੁਤ ਖੁਸ਼ ਹੈ ਨਾ, ਅਸੀਂ ਕਹਿ ਸਕਦੇ ਹਾਂ। ਲੇਕਿਨ ਉਹੀ ਵਿਚਾਰੀ ਦੁਖੀਆਂ ਰਹਿੰਦੀਆਂ, ਹਾਏ ਹਾਏ ਉਹ ਤੇ ਚਲੀ ਜਾਂਦੀ ਹੈ ਰੋਜ਼, ਬਾਈ ਮੈਂ ਪਰੇਸ਼ਾਨ ਹਾਂ ਘਰ ਬੈਠੀ ਹੋਈ
1: ਹਾਂ। ਦੇਖੋ ਜੀ, ਜਿਹੜਾ ਜਿਹੜੀ ਚੀਜ਼ ਨਹੀਂ ਕਰਦਾ ਉਹਦੀ ਉਹਦੀ ਵੈਲਿਊ ਨਹੀਂ ਹੈ, ਜਿਹੜੀ ਜੌਬ ਕਰਦੀ ਹੈ ਉਸ ਨੂੰ ਹਾਊਸ ਵਾਈਫ ਦੀ ਵੈਲਿਊ ਨਹੀਂ, ਜਿਹੜੀ ਹਾਊਸ ਵਾਈਫ ਨੂੰ ਜੌਬ ਦੀ।
0: ਅੱਛਾ, ਖਰਚੇ ਦੀ ਗੱਲ ਕਰ ਲਈ ਹਰਪ੍ਰੀਤ ਜੀ, ਜਿੱਦਾਂ ਹੁਣ ਨੌਕਰੀ ਪੇਸ਼ਾ ਔਰਤ ਦੀ ਗੱਲ ਕਰ ਰਹੇ ਹਾਂ ਅਸੀਂ ਜਾਂ ਘਰੇਲੂ ਵਾਲੀ ਦੀ ਗੱਲ ਕਰ ਰਹੇ ਹਾਂ, ਘਰੇਲੂ ਵਾਲੀ ਨੂੰ ਹੱਥ ਫੈਲਾਉਣਾ ਪੈਂਦਾ ਹੈ ਹਸਬੈਂਡ ਦੇ ਅੱਗੇ, ਅਤੇ ਜਿਹੜੀ ਨੌਕਰੀ ਪੇਸ਼ਾ ਹੈਗੀ ਉਹਨੂੰ ਪਤਾ ਹੈ ਮੇਰਾ ਪੋਕਿਟ ਜਿਹੜਾ ਉਹ ਗਰਮ ਹੈਗਾ, ਅਤੇ ਦੋਨਾਂ ਵਿੱਚ ਕੀ ਅੰਤਰ ਹੈ, ਇਹ ਵਾਲੀ ਖੁਸ਼ ਉਹ ਵਾਲੀ ਖੁਸ਼?
1: ਮੈਂ ਤੁਹਾਨੂੰ ਦੱਸਦੀ ਹਾਂ ਜੀ, ਹੁਣ ਸਾਡੀ ਹਾਈ ਕੋਰਟ ਨੇ ਇੱਕ ਆਰਡਰ ਕੀਤਾ ਰੀਸੈਂਟਲੀ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਹਾਊਸ ਵਾਈਫ ਹੈ ਉਹ ਕਮਾਉਂਦੀ ਨਹੀਂ, ਉਹਨੂੰ ਖਰਚਾ ਚਾਹੀਦਾ,
0: ਹਸਬੈਂਡ ਨੇ ਦੇਣਾ, ਉਹਦੇ ਅੱਗੇ ਜਾ ਕੇ ਰੋਜ਼ ਖੜਾ ਤਾਂ ਨਹੀਂ ਹੋਣਾ,
1: ਖੜਾ ਨਹੀਂ ਹੋਣਾ, ਉਹਨੂੰ ਦੇਣਾ, ਉਹ ਖਰਚਾ ਦੇਣਾ ਪਏਗਾ, ਕਿਉਂਕਿ ਅਗਰ ਉਹ ਇਸ ਤਰ੍ਹਾਂ ਦਿੰਦਾ ਹੈ ਖਰਚਾ ਤਾਂ ਉਹ ਕਹੇਗੀ ਮੈਂ ਕੋਈ ਕੀਮਤ ਤਾਂ ਨਹੀਂ ਲੈ ਰਹੀ ਭਾਂਡੇ ਮਾਂਜਣ ਦੀ ਜਾਂ ਰੋਟੀ ਪਕਾਉਣ ਦੀ,
0: ਸਰਵੈਂਟ ਬਣੀ ਹੋਈ ਹੈ,
1: ਹਾਂ ਮੈਂ ਉਸ ਚੀਜ਼ ਦੀ ਕੀਮਤ ਨਹੀਂ ਲੈ ਰਹੀ, ਇਹ ਅੰਦਰ ਪਿਆਰ ਦੇ ਦਾਇਰੇ ਵਿੱਚ ਰਹਿ ਕੇ ਤੁਹਾਡਾ ਫਰਜ਼ ਬਣਦਾ, ਔਰ ਮੋਸਟਲੀ 90% ਲੋਕ ਕਰਦੇ ਵੀ ਆ,
0: ਜਿੱਦਾਂ ਬੱਚਿਆਂ ਨੂੰ ਪਾਕਟ ਮਨੀ ਦਿੰਦੇ ਆ ਇਹਨੂੰ ਆਪਣੀ ਪਾਕਟ ਮਨੀ ਦੇਦੇ,
1: ਉਹ ਦਿੰਦੇ ਨੇ ਮੋਸਟਲੀ ਦਿੰਦੇ, ਤੁਹਾਨੂੰ ਪਤਾ ਔਰਤ ਬੜੀ ਚਲਾਕ ਹੋ ਕਿਤੇ ਨਾ ਕਿਤੇ ਗਾੜੀ ਲੈਂਦੀ ਹੈ, ਐਸੀ ਕੋਈ ਗੱਲ ਨਹੀਂ,
0: ਵਿਚਾਰੀਆਂ ਸਿੱਧੀਆਂ ਹੁੰਦੀਆਂ
1: ਨੇ, ਸਿੱਧੀਆਂ ਹੁੰਦੀਆਂ ਨੇ, ਤੇ ਬਸ ਇਸ ਕਰਕੇ ਰੀਸੈਂਟਲੀ ਹੁਣ ਹਾਈ ਕੋਰਟ ਦੇ ਅੰਦਰ ਇਹ ਕੇਸ ਹੈ ਇੱਕ ਕਿ ਔਰਤ ਨੂੰ ਉਹਦਾ ਹੱਕ ਮਿਲਣਾ ਚਾਹੀਦਾ, ਚਾਹੇ ਉਹ ਹਾਊਸ ਵਾਈਫ ਹੋਏ ਚਾਹੇ ਉਹ ਕੁਛ ਹੋਏ ਜੋ ਜੌਬ ਕਰਦੇ ਨੇ, ਲੇਕਿਨ ਜੌਬ ਕਰਨ ਵਿੱਚ ਹੀ ਇੱਕ ਹੀ ਹੁੰਦਾ ਕਿ ਬਹੁਤ ਸਾਰੀ ਫੈਮਿਲੀ ਤੁਸੀਂ ਦੇਖਿਆ ਹੋਏਗਾ ਜਿਹੜੀ ਔਰਤ ਜੌਬ ਕਰਦੀ ਹੈ ਨਾ, ਉਹ ਫਿਰ ਉੱਥੇ ਉੱਤੇ ਲੜਾਈਆਂ ਝਗੜੇ ਜ਼ਿਆਦਾ ਪੈ
0: ਜਾਂਦੇ, ਵਾਈਫ ਕਰੀ
1: ਮੈਂ ਕਮਾਉਂਦੀ ਹਾਂ ਅਤੇ ਉਹ, ਲੇਕਿਨ ਅੱਜ ਕੱਲ੍ਹ ਬਹੁਤ ਅੱਛੇ ਪੈ ਰਹੇ ਉਹ ਜੁਆਇੰਟ ਅਕਾਊਂਟ 'ਚ ਪੈਸਾ ਆਉਂਦਾ, ਕਿੰਨਾ ਕੋਈ ਖਰਚ ਰਿਹਾ ਕੋਈ ਖਰਚ ਰਿਹਾ ਕੋਈ ਉਹਦਾ ਹਿਸਾਬ ਨਹੀਂ, ਉਹ ਬਹੁਤ ਅੱਛਾ ਇੱਕ ਤਰੀਕਾ ਮੀਆਂ ਬੀਬੀ ਦਾ, ਪਰ ਠੀਕ ਹੈ ਇੰਨਾ ਖਰਚਾ
0: ਜੁਆਇੰਟ ਅਕਾਊਂਟ ਖੋਲੇਗਾ ਤਾਂ ਨਾ ਮੀਆਂ ਉਹਦੇ
1: ਮੋਸਟਲੀ ਮੋਸਟਲੀ 90% ਅੱਜ ਕੱਲ੍ਹ ਖੋਲ ਰਹੇ ਜੁਆਇੰਟ ਫੈਮਿਲੀ, ਕਿਉਂਕਿ ਜਿਹੜੇ ਲੈ ਰਹੇ ਉਹ ਇੱਕ ਲੜਾਈ ਦਾ ਰੀਜ਼ਨ ਬਣ ਜਾਂਦਾ, ਤੂੰ ਵੀ ਇੰਨਾ ਕਮਾਇਆ, ਤੂੰ
0: ਹੋਣਾ ਵੀ ਚਾਹੀਦਾ ਜੁਆਇੰਟ,
1: ਜੁਆਇੰਟ ਕਿ ਤੁਹਾਨੂੰ ਪਤਾ ਲੱਗ ਜਾਂਦਾ ਕਿੰਨਾ ਖਰਚਾ ਹੋ ਗਿਆ ਕਿੰਨਾ ਰਹਿ ਗਿਆ।

0: ਕਿਸੇ ਨੇ ਪਰਸਨਲ ਕੀਤਾ ਉਹ ਕੋਈ ਕੋਈ ਨਹੀਂ ਤੁਹਾਨੂੰ ਪੁੱਛੇਗਾ, ਤੇ ਲੇਕਿਨ ਜਦੋਂ ਹਾਊਸ ਵਾਈਫ ਹੁੰਦੀ ਹੈ ਤੇ ਉਸਨੂੰ ਉਹ ਚੀਜ਼ ਮੈਂਟੇਨੈਂਸ ਦੇਣੀ ਪੈਂਦੀ।
1: ਜੀ ਜੀ ਜੀ ਬਿਲਕੁਲ, ਬਹੁਤ ਚੰਗਾ ਹੈ।
0: ਤੇ ਇਹ ਤੇ ਬਹੁਤ ਹੁਣ ਕੋਰਟ ਕਰ ਰਹੀ ਹੈ, ਦੇਖੋ ਕੀ ਫੈਸਲਾ ਆਉਂਦਾ ਕੋਰਟ ਦਾ ਇਸ ਚੀਜ਼ ਦੇ ਬਾਰੇ, ਉਹਦੀ ਕੰਮ ਦੀ ਵੈਲਿਊ ਪੈ ਜਾਏ।
1: ਜੀ ਜੀ, ਇਹ ਤੇ ਬਹੁਤ ਚੰਗੀ ਗੱਲ ਹੈ ਕਿ ਦੋਨਾਂ ਦਾ ਅਗਰ ਜੁਆਇੰਟ ਅਕਾਊਂਟ ਹੋ ਜਾਏ ਤੇ ਫਿਰ ਕਹਿੰਦੇ ਤਸੱਲੀ ਰਹਿੰਦੀ ਹੈ,
0: ਤਸੱਲੀ ਰਹਿੰਦੀ ਹੈ
1: ਬੀਵੀ ਨੂੰ, ਤਸੱਲੀ ਹੈ ਕਿ ਭਾਈ ਹਾਂ ਵੀ ਮੈਨੂੰ ਖਰਚਾ ਪਾਣੀ ਮਿਲੇਗਾ ਆਰਾਮ ਨਾਲ, ਔਰ ਉਹਨੂੰ ਰੋਜ਼ ਜਾ ਕੇ ਖਰਚ ਕਰਦੇ ਹਨ
0: ਜਿਹੜਾ। ਹਾਂ, ਅੱਜ ਕੱਲ ਤੇ ਤੁਹਾਨੂੰ ਪਤਾ ਬਹੁਤ ਜ਼ਰੀਏ ਨੇ ਕਰਨ ਦੇ, ਕਮਾਉਣ ਦੇ ਵੀ ਤੇ ਖਰਚ ਕਰਨ ਦੇ ਵੀ, ਤੇ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਹੈਗਾ। ਕਾਫੀ ਦੁਨੀਆ ਬਦਲ ਚੁੱਕੀ ਹੈ, ਕਾਫੀ ਚੇਂਜਿਸ ਆ ਗਈਆਂ ਨੇ ਸੋਸ਼ਲ ਮੀਡੀਆ ਦੀ ਕਰਕੇ ਵੀ, ਔਰਤ ਬਹੁਤ ਹੁਸ਼ਿਆਰ ਹੋ ਗਈ ਹੈ ਹੁਣ ਉਹ ਚੀਜ਼ ਤੇ,
1: ਹੁਸ਼ਿਆਰ ਹੋ ਜਾਣ ਸਾਡੀ ਘਰ ਵਾਲੀਆਂ, ਘਰੇਲੂ ਜਿਹੜੀ ਸਾਡੀ ਬੈਠੀਆਂ ਹੋਈਆਂ ਨੇ, ਜਿਹੜੀ ਕਹਿੰਦੇ ਨੇ ਘਰੇਲੂ ਔਰਤਾਂ ਜਿਹੜੀ ਨੇ, ਉਹ ਸਾਡੀ ਜਿਹੜੀ ਘਰ ਬੈਠ ਕੇ ਇਹ ਸੋਚਦੀ ਰਹਿੰਦੀ ਨੇ ਕੱਲ ਕਰਾਂਗੀ ਪਰਸੋਂ ਕਰਾਂਗੀ ਵਿੱਚ ਨਾ ਰਹਿਣ ਤੇ ਆਪਣਾ ਖਰਚਾ ਪਾਣੀ ਵੀ ਲੈਣ ਤੇ ਆਪਣਾ ਸਾਰਾ ਆਪਣੀ ਜ਼ਿੰਦਗੀ ਜਿਹੜੀ ਆਪਣੀ ਲਾਈਫ ਹੈ ਉਹਨੂੰ ਖੁਸ਼ੀ ਨਾਲ ਗੁਜ਼ਾਰਨ।
0: ਜੀ, ਮਾਂ ਇੱਕ ਮਾਂ ਹੈ, ਚਾਹੇ ਉਹ ਨੌਕਰੀ ਪੇਸ਼ਾ ਹੈ ਚਾਹੇ ਉਹ ਘਰ ਵਾਲੀ ਹੈ, ਅਸੀਂ ਨਹੀਂ ਕਹਿ ਸਕਦੇ ਕਿ ਨੌਕਰੀ ਪੇਸ਼ਾ ਜਿਹੜੀ ਮਾਂ ਹੈ ਉਹ ਆਪਣੇ ਬੱਚੇ ਨੂੰ ਨਹੀਂ ਦੇਖਦੀ, ਉਹ ਵੀ ਦੇਖਦੀ ਹੈ, ਉਹ ਵੀ ਇੱਕ ਮਾਂ ਹੈ ਜਿਹੜੀ ਘਰ ਬੈਠੀ ਤੇ, ਉਹ ਵੀ ਇੱਕ ਮਾਂ ਹੈ। ਅਸੀਂ ਇਹ ਨਹੀਂ ਕਹਿ ਸਕਦੇ ਘਰ ਬੈਠੀ ਮਾਂ ਜ਼ਿਆਦਾ,
1: ਮਾਂ ਦਾ ਦਰਜਾ ਤੇ ਕਹਿੰਦੇ ਨਾ ਫਿਰ ਕੋਈ ਲੈ ਹੀ ਨਹੀਂ ਸਕਦਾ ਜੀ, ਉਹ ਤੇ ਫਿਰ ਗੱਲ ਹੀ ਨਹੀਂ ਹੈ।
0: ਹਾਂਜੀ ਹਾਂਜੀ, ਵੈਸੇ ਸਾਡਾ ਟੌਪਿਕ ਤੇ ਨਹੀਂ, ਬਟ ਮੈਂ ਇਸ ਤੇ ਜ਼ਰੂਰ ਦਵਾਂਗੀ
1: ਕਿਉਂਕਿ ਅਸੀਂ ਔਰਤ ਦੀ ਗੱਲ ਕਰ ਰਹੇ ਹਾਂ, ਉਹ ਇੱਕ ਮਾਂ ਵੀ ਹੈ ਨਾ, ਇੱਕ ਮਾਂ ਵੀ ਹੈ, ਇਸ ਕਰਕੇ ਅਸੀਂ ਥੋੜਾ ਜਿਹਾ ਡਗਮਗਾ ਜਾਂਦੇ ਆਪਣੇ ਟੌਪਿਕ ਤੋਂ,
0: ਕਿਉਂਕਿ ਅਗਰ ਘਰ ਨਹੀਂ ਸਵਾਲੇ ਕਿ, ਲੇਕਿਨ ਬੱਚੇ ਆਪਣੇ ਨੂੰ ਜ਼ਰੂਰ ਸਵਾਲੇ ਕਿਉਂਕਿ ਉਹ ਮਾਂ ਹੈ
1: ਜੀ।
0: ਬਸ ਇਹ ਦੋਨਾਂ ਚੀਜ਼ਾਂ, ਮਾਂ ਨੌਕਰੀ ਪੇਸ਼ਾ, ਮਾਂ
1: ਜੀ
0: ਹੋਮ ਮੇਕਰ, ਮਾਂ ਬਸ ਮਾਂ ਦਾ ਸਭ ਤੋਂ ਵੱਡੀ ਪਦਵੀ, ਜਿਸ ਕਰਕੇ ਉਸ ਔਰਤ ਨੂੰ ਇਸ ਚੀਜ਼ ਨਾਲ ਨਵਾਜ਼ਿਆ ਗਿਆ।
1: ਜੀ ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਤੇ ਅਸੀਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਹੈ, ਤੇ ਸੁਣਨ ਵਾਲੀ ਸਾਡੀ ਜਿਹੜੀ ਘਰੇਲੂ ਤੇ ਨੌਕਰੀ ਪੇਸ਼ਾ ਔਰਤਾਂ ਨੇ, ਸੰਭਲ ਜਾਓ, ਆਪਣੇ ਲਈ ਕੁਝ ਟਾਈਮ ਕੱਢੋ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਤੇ ਫੈਮਿਲੀ ਮੈਂਬਰਸ ਨੂੰ ਵੀ ਖੁਸ਼ ਰੱਖੋ, ਤੇ ਇਹਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ, ਰੱਬ ਰੱਖਾ।

ਆਕਾਸ਼ਵਾਣੀ ਸ੍ਰੀਨਗਰ ਤੇ ਅੱਜ ਕੋ ਗੋਜਰੀ ਪ੍ਰੋਗਰਾਮ ਸੁਣਨਾ ਸਾਮੀਨ ਨਾ ਥਾਰਾ ਮੇਜ਼ਬਾਨ ਸ਼ੌਕਤ ਅਮਨ ਬੋਕਰਾ ਕਾ ਤਰਫ ਤੇ ਤਮ ਸਾਰਾ ਨਾ ਪਿਆਰ ਖਲੂਸ ਤੇ ਤਾਜ਼ੀਮ ਨਾਲ ਅਸਲਾਮੁ ਅਲੈਕੁਮ ਵਰਹਮਤੁਲਾ ਵਬਰਕਾਤਹੁ ਇਸ ਉਮੀਦ ਕੇ ਨਾਲ ਕਿ ਤਮ ਖੈਰ ਸੁੱਖ ਨਾਲ ਹੋਏਗਾ ਤੇ ਆਪਣਾ ਮਨ ਪਸੰਦ ਗੋਜਰੀ ਪ੍ਰੋਗਰਾਮ ਸੁਣ ਰਿਹਾ ਹੋਏਗਾ। ਸਾਮੀਨ ਇਕਰਾਮ ਅੱਜ ਅਤਾਰ ਹੈ ਤੇ ਅੱਜ ਕੇ ਦਿਨ ਥਾਰੇ ਵਾਸਤੇ SMS ਬੇਸਡ ਪ੍ਰੋਗਰਾਮ ਪੇਸ਼ ਕੀਓ ਜੇ ਅੱਜ ਕੱਲ੍ਹ ਪ੍ਰੋਗਰਾਮ ਵਾਸਤੇ ਵੀ ਮਾਰੇ ਕੋਲ ਮੁੱਚ ਸਾਰੀ SMS ਪਹੁੰਚੀਏ ਜਿਤਨੀ ਵੀ SMS ਮਾਰੇ ਕੋਲ ਅੱਜ ਤੱਕ ਆਈਏ ਇਹ ਸਾਰੀ SMS ਅੱਜ ਕੱਲ੍ਹ ਪ੍ਰੋਗਰਾਮ ਮੈਂ ਸ਼ਾਮਿਲ ਕਰਾਂਗਾ ਅਤੇ ਇਸ ਕੇ ਨਾਲ ਨਾਲ ਤਾਂ ਵੀ ਦੱਸਦੋ ਚੱਲੂ ਕਿ ਅਗਰ ਤਮ ਵੀ ਅਗਲਾ ਅਤਾਰ ਨਾ ਮਾਰੇ ਸੰਗ ਜੁੜਨੋ ਚਾਹਵੇਂ ਤਾਂ ਤਮ ਆਮਣਾ 9596 0125 21 ਇਸ ਨੰਬਰ ਪਰ ਵਟਸਐਪ ਜਾਂ ਫਿਰ SMS ਕਰਕੇ ਆਪਣਾ ਫਰਮਾਇਸ਼ੀ ਨਾਂ ਅਤੇ ਆਪਣੀ ਪਸੰਦ ਮਾਰਾ ਤੱਕ ਪਹੁੰਚਾ ਸਕੇ। ਅੱਜ ਕਾ ਪ੍ਰੋਗਰਾਮ ਨਾ ਜੀ ਅੱਗੇ ਵਧਾਤਾ ਥਾਰੀ IV SMS ਪੜ੍ਹਨੀ ਸ਼ੁਰੂ ਕਰਾਂ। ਅਲ ਹਿਲਾਲ ਪਬਲਿਕ ਸਕੂਲ ਮਲਿਆਲ 'ਤੇ ਆਪਣਾ SMS ਕਰੇ। ਗਜ਼ਲ ਅਬਦੁਲ ਰਸ਼ੀਦ ਕੁਰੇਸ਼ੀ ਕੀ ਆਵਾਜ਼ ਮਸ

ਸੁਣੋ ਵਾਸਤੇ ਅਬਦੁਲ ਹਮੀਦ ਕਟਾਰੀਆ ਸਾਹਿਬ ਹੋਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਈ ਇਕਬਾਲ ਅਸਲਮ ਖਾਨ ਉਜ਼ੈਰ ਅਹਿਮਦ ਇਸ਼ਫਾਕ ਅਹਿਮਦ ਸ਼ੇਖ ਤੇ ਸਫੀਨਾ ਬਾਨੂ ਛੋਲਾ ਕਾਜ਼ੀਨ ਅਲੀ ਅਤੇ ਅਲੀ ਮੁਹੰਮਦ ਬਡਾਨਾ SHO ਗੁਲਾਬਦੀਨ ਬਡਾਨਾ ਮੁਹੰਮਦ ਸ਼ਫੀ ਬਡਾਨਾ ਮੁਹੰਮਦ ਮਕਬੂਲ ਬਡਾਨਾ ਫਾਰੂਕ ਅਹਿਮਦ ਬਡਾਨਾ ਮੁਹੰਮਦ ਰਫੀ ਬਡਾਨਾ ਅਤੇ ਮੁਹੰਮਦ ਸਫੀਰ ਬਡਾਨਾ ਯੂਸਮਰਗ ਚੋਟੀ ਨਾੜ ਅਤੇ ਆਪਣਾ SMS ਕਰੇ ਜਵੈਦ ਅਹਿਮਦ ਖਟਾਣਾ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾ ਹੈ ਨਜ਼ੀਰ ਹੁਸੈਨ ਖਟਾਣਾ ਨਿਸਾਰ ਅਹਿਮਦ ਖਟਾਣਾ ਬਿਲਾਲ ਅਹਿਮਦ ਖਟਾਣਾ ਅਤੇ ਮੁਹੰਮਦ ਅਨਵਰ ਖਟਾਣਾ ਚੰਗੜੀ ਬਾਂਡੀ ਅਤੇ ਇਰਫਤ ਜਾਨ ਸ਼ਕੀਲਾ ਜਾਨ ਰੇਸ਼ਮਾ ਜਾਨ ਪਰਵੀਨਾ ਜਾਨ ਅਤੇ ਆਸੀਆ ਜਾਨ ਬਨੀਪੁਰਾ ਬਟਸ਼ਿੰਗੀ ਅਤੇ ਰਾਫੀਆ ਜਾਨ ਮੁਹੰਮਦ ਅਸਲਮ ਸਾਇਮਾ ਜਾਨ ਉਜ਼ੈਰ ਸਜਾਦ ਅਤੇ ਇਨਕਾ ਬਾਕੀ ਸੰਗੀ ਸਾਥੀ ਤਰਾਲ ਬ੍ਰਨਪਥਰੀ ਅਤੇ ਟੀਚਰ ਮੁਹੰਮਦ ਹਨੀਫ ਖਟਾਣਾ ਜ਼ੁਬੈਦਾ ਬਾਨੋ ਜ਼ੈਨਬ ਬਾਨੋ ਬਾਸਿਦ ਹਨੀਫ ਮੁਨੀਸਾ ਹਨੀਫ ਜ਼ਿਆਫਤ ਹਨੀਫ ਮੁਸਫੀਰ ਹਨੀਫ ਰਾਸ਼ਤਾ ਬਾਨੋ ਅਤੇ ਮੁਹੰਮਦ ਇਸਮਾਇਲ ਖਟਾਣਾ ਤਮ ਸਾਰਾ ਦੋਸਤਾਂ ਕੀ ਪਸੰਦ ਉੱਪਰ ਅਬਦੁਲ ਰਸ਼ੀਦ ਕੁਰੇਸ਼ੀ ਕੀ ਆਵਾਜ਼ ਮਾ ਪੇਸ਼ ਹੈ ਯਾ ਗਜ਼ਲ।